0: Hop on, rewind, repeat. One wild ride. Retro Rickshaw every Sunday between 2 and 4 p.m.
1: अपने कारोबार को कामयाबी की बुलंदियों पर ले जाने के लिए एडवर्टाइज कीजिए आप अपने आवाज एफएम पर लाइव नशरियात के अलावा आवाज सुना जा रहा है इंटरनेट पर दुनिया भर में स्पॉन्सर कीजिए अजान या फिर रंगारंग पंजाबी उर्दू पश्तो या हिंदी प्रोग्राम्स आवाज रेडियो पर और पहुंचाइए दुनिया के कोने कोने में आप अपनी आवाज आवाज एफएम के साथ
2: You're listening to Awaz FM 99.8 megahertz in your car, in your kitchen, on your AI device, on DAB, and on the internet. Awaz FM on 99.8.
3: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
4: Hello, hi, it's Fatig. I want to dedicate a song and also I want to sing on your radio.
5: So here we go. ਸਾਨੂੰ ਦੇਖ ਕੇ ਮੁੰਡੀ ਸਾਰੀ ਸੜਦੀ ਥੋੜੀ ਜਾਂਦੀ ਲੰਘਿਆ ਨਾ ਤਕੇੜਨੀ ਕੱਲ ਕਿੱਥੇ ਲਕਾਇਆ ਵੱਡਾ ਛੇੜਨੀ ਥੋੜੀ ਜਾਂਦੀ ਨੀ ਲੰਘਿਆ ਨਾ ਤਕੇੜਨੀ ਕੱਲ ਕਿੱਥੇ ਲਕਾਇਆ ਵੱਡਾ ਛੇੜਨੀ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਚਦਾ ਹੁੰਦਾ ਆ ਲੈ ਕੇ ਚੰਨ ਵੜ ਕੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਚੰਨ ਵੜ ਕੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ
4: Fatty, thank you. Bye.
6: Southampton's Community Radio, Hours FM.

0: ਪੁੱਤਰ ਗਾਣਾ ਤਾਂ ਸੁਣਨਾ ਚਾਹੁੰਦੇ ਹਾਂ, ਉੱਥੇ ਰੇਡੀਓ ਪਰ ਜਵਾਬ ਦੇਣਾ ਪਰ ਲੱਸੀ ਵਾਲੇ ਸਾਗਾ ਨਹੀਂ ਰੈਸਪੀ ਤਾਂ ਦੱਸੋ ਨਾ, ਜਿਹੜੀ ਤੁਸੀਂ ਬੈਂਗਣਾ ਵਾਲੀ ਦੱਸਣੇ ਹੋ ਦੋਈ ਦੱਸਣੇ ਹੋ, ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ 'ਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਤਾਂ ਲੱਸੀ ਕਿਸੇ ਬਾਈ ਕੁਛ ਕਿੱਥੋਂ ਖਾਣੇ
1: ਜਸਟ ਬਿਕੋਜ਼ ਆਮ ਅ ਡਰਾਈਵਰ ਡਸਨਟ ਮੀਨ ਆਈ ਕੈਨ ਸੀ ਯੂ
2: Just because you're at the speed limit doesn't mean you're not dangerous.
3: Just because you're in a rush doesn't mean you can ignore the crossing.
4: Just because you're driving
3: doesn't mean you can ignore the crossing.
4: Just because you're

0: I'm sorry, बच्चों, मुझसे गलती हो गई।
1: एक पल की लापरवाही किसी के ख्वाबों को हमेशा के लिए अधूरा छोड़ सकती है। Drive responsibly. Focus on the road.
2: एक पल की लापरवाही आपकी लापरवाही किसी के ख्वाबों को हमेशा के लिए अधूरा छोड़ सकती है। Focus on the road. Wear your seatbelt. Don't use mobile phones while driving. Drive responsibly. घर पर आपका कोई इंतजार कर रहा है।
3: Just because I'm a driver doesn't mean I can see you.
4: Just because you're at the speed limit doesn't mean you're not dangerous.
5: Just because you're in a rush doesn't mean you can ignore the crossing.
6: Just because you're driving doesn't take away my right of way.
7: Just because it seems clear doesn't mean you shouldn't stop.
8: Just because you are surrounded by metal doesn't mean I'm not flesh and blood.
9: Just because you're nearly home doesn't mean you are.
10: One in every five road deaths is a pedestrian. Just because you use the road doesn't mean you own it. Respect everyone's journey.
11: ਪੁੱਤਰ ਅਸਾਂ ਸੁਣਨਾ ਚਾਹੁੰਦੇ ਕੋਈ ਪੁਰਾਣਾ ਜਾ ਮੈਂ ਦੀ ਅਸਰ ਨਾ ਬਹੁਤ ਸਾਰਾ ਕੋਈ 164-160 ਜ਼ਬਾਨਾਂ 'ਚ ਉਸਨਾਂ ਤਰਜਮਾ ਹੋਇਆ। ਤਨਹਾ ਤੀ ਔਰ ਹਮੇਸ਼ਾ ਸੇ ਤਨਹਾ ਹੈ ਜ਼ਿੰਦਗੀ, ਹੈ ਜ਼ਿੰਦਗੀ ਕਾ ਨਾਮ ਮਗਰ ਕਿਆ ਹੈ ਜ਼ਿੰਦਗੀ। ਮੈਂ ਦੀ ਅਸਨ ਸਾਹਿਬ ਨੇ ਗਾਣਾ ਹੈ ਪੁੱਤਰ, ਇਹ ਪੱਲੇ ਕਰੀ ਛੋੜੋ ਲੱਭਣਾ ਇੱਥੇ।

0: ਕਿਹੜਾ ਗਾਣਾ ਸੁਣਨਾ ਚਾਹੁੰਦੇ ਆ ਆਪਣੇ ਵੇਲੇ ਵਾਲਾ ਜਾਂ ਦੋਵਾਂ ਦਾ, ਜਿਹੜਾ ਗਾਣਾ ਅਸਾਂ ਉਹ ਲਾਸੇ ਨਾ ਮਾੜੇ ਮੈਸੇਜ ਲੈ ਪਹੁੰਚਣੀ ਆ, ਫਿਰ ਮੈਂ ਸੁਣਾ।
1: ਆਪਣੇ ਕਾਰੋਬਾਰ ਕੋ ਕਾਮਯਾਬੀ ਕੀ ਬੁਲੰਦੀਓ ਪਰ ਲੈ ਜਾਣੇ ਕੇ ਲੀਏ ਐਡਵਰਟਾਈਜ਼ ਕੀਜੀਏ ਆਪ ਆਪਣੇ ਆਵਾਜ਼ ਐਫਐਮ ਪਰ। ਲਾਈਵ ਨਸ਼ਰੀਆਤ ਕੇ ਇਲਾਵਾ ਆਵਾਜ਼ ਸੁਣਾ ਜਾ ਰਹਾ ਹੈ ਇੰਟਰਨੈਟ ਪਰ ਦੁਨੀਆ ਭਰ ਮੇਂ। ਸਪਾਂਸਰ ਕੀਜੀਏ ਅਜ਼ਾਨ ਯਾ ਫਿਰ ਰੰਗਾ ਰੰਗ ਪੰਜਾਬੀ ਉਰਦੂ ਪਸ਼ਤੋ ਯਾ ਹਿੰਦੀ ਪ੍ਰੋਗਰਾਮਸ ਆਵਾਜ਼ ਰੇਡੀਓ ਪਰ, ਔਰ ਪਹੁੰਚਾਈਏ ਦੁਨੀਆ ਕੇ ਕੋਨੇ ਕੋਨੇ ਮੇਂ ਆਪ ਆਪਣੀ ਆਵਾਜ਼ ਆਵਾਜ਼ ਐਫਐਮ ਕੇ ਸਾਥ।
2: You're listening to Awaaz FM 99.8 MHz in your car, in your kitchen, on your AI device, on DAB and on the internet. Awaaz FM on 99.8.
3: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
4: Hello, I'm Sapia Cole. You are listening to Awaaz FM.

ਸੰਗੀਓ ਸਾਥੀਓ ਤੋਂ ਸੁਣਿਆ ਜਨਾਬ ਮਲਕਾ ਤਰਨਮ ਨੂਰ ਜਾਂ ਉਹਨਾਂ ਦੀ ਆਵਾਜ਼ 'ਚ ਗਾਣਾ ਯਾਰਾ ਤੇਰੀ ਯਾਰੀ ਤੋਂ ਸਦਕੇ ਜਾਵਾਂ। ਫਿਰ ਮੈਨੂੰ ਨਾ ਸਾ ਕਾਲੀ ਬਸਤੀ ਹੁਣ ਸੁਣ ਕੇ ਅਗਲਾ ਗਾਣਾ ਸੁਣਾਉਣਾ ਪਿਆ। ਨਾਈ ਦਫ਼ਤਰ ਹੋਰ ਗਾਣੀਆਂ ਪਈਆਂ ਜੀ ਤੇ ਆਖਣੀਆਂ ਕਿ ਜ਼ਾਲਮਾ ਨੱਥ ਸੋਹਣੇ ਦੀ ਲੈ ਦੇ ਅੱਜ ਮੰਨ ਲੈ ਮੇਰਾ ਕਹਿਣਾ। ਫਿਲਮ ਦੋਸਤਾਨਾ।

ਨੱਥ ਸੋਨੇ ਦੀ ਲੈ ਦੇ ਅੱਜ ਮੰਨ ਲੈ ਮੇਰਾ ਕਹਿਣਾ ਨਈ ਦਫ਼ਤਰ ਨੀ ਆਵਾਜ਼ ਸੀ ਜੀ ਫਿਲਮ ਸੀ ਦੋਸਤਾਨਾ ਤੇ ਅਸਾਂ ਵੀ ਗੁਜ਼ਾਰਿਸ਼ ਕਰਨੇ ਆ ਦੋਸਤਾ ਅਗਰ ਇਤਨਾ ਗਾਣਾ ਸੁਣਾਈ ਤਾਂ ਇੱਥੇ ਕੋਈ ਆਖ ਹੈ ਤੇ ਫਿਰ ਤੁਸੀਂ ਤਾਂ ਨੱਥ ਕਿਣੀ ਤੇ ਦੇਣੀ ਚਾਹੀਦੀ ਨਾ ਬੜਾ ਤੁਸੀਂ ਜਾਤੀ ਮਾਮਲਾ ਜੀ ਨੱਥ ਕਿਣੀ ਨੀ ਦਿਓ ਜਾਂ ਸੰਗਲ ਪਾਓ ਬਾਓ ਜ਼ਰੂਰ ਕੁਝ ਨਾ ਕੁਝ ਅਗਲਾ ਗਾਣਾ ਸੁਣੋ ਜੀ ਮੈਂ ਸਾਈ ਗਾਣਾ ਹੀ ਸੁਣਾ ਸਕਣਾ ਫਿਲਮ ਨੂੰ ਨਾ ਜਾਦੂ ਮਲਕਾ ਤਰਨਮ ਨੂਰ ਜਹਾਂ ਆਈਆਂ ਜਨਾਬ ਇਹ ਲੱਗੀਆਂ ਤੁਸੀਂ ਸੁਣਾਉਣ ਆਣੇ ਜੀ ਤੂੰ ਹੈ ਮੇਰਾ ਦਿਲਦਾਰ ਸੋਹਣਿਆ

ਸਾਰੀਆਂ ਸਾਥੀਆਂ ਫਿਲਮ ਜਾਦੂ ਚ ਮਲਕਾ ਤਰਨਮ ਨੂਰ ਜਹਾਂ ਪਈ ਗਾਣੀ ਸੀ ਆਖਣੀ ਸੀ ਜਨਾਬ ਤੂੰ ਹੈ ਮੇਰਾ ਦਿਲਦਾਰ ਸੋਹਣਿਆ ਹੁਣ ਸੁਣਾਉਣੇ ਤੁਸਾਂ ਕਿ ਅਗਲਾ ਗਾਣਾ ਇਹ ਵੀ ਫਿਲਮੀ ਆ ਜੀ ਤੇ ਫਿਲਮਾਂ ਦਾ ਨਾਂ ਜੀ ਬਾਲਾ ਗੱਡੀ ਅਨੈਤ ਸਿੰਘ ਭੱਟੀ ਨੂੰ ਗਾਣੇ ਪਏ ਤੇ ਇਹ ਆਖਣੇ ਜੀ ਤੇਰਾ ਹੁਸਨ ਨਹੀਂ ਸਜਣਾ ਯਾਰ ਬਿਨਾ ਨਹੀਂ ਹੋਣਾ ਗੁਜ਼ਾਰਾ ਪਿਆਰ ਬਿਨਾ।

0: You're listening to Awaaz FM's new service on 99.8 MHz. In your car, in your kitchen, on your AI device, on DAB and on the internet. The new Awaaz is here. Awaaz FM on 99.8.
1: ਜੀ ਵੈਲਕਮ ਬੈਕ ਜੀ ਨਿੱਕੀ ਜੀ ਇੱਕ ਬ੍ਰੇਕ ਕਹਿੰਦੀ ਸੀ ਨਾ ਜੇ ਵਕਫਾ ਕਹਿੰਦਾ ਸੀ ਜੀ ਉਸਨੇ ਖੁਸ਼ ਆਮਦੀਦ ਆਖਣਾ ਸੀ ਕਿ ਉਸ ਤੋਂ ਪਹਿਲਾਂ ਸੁਣਨੇ ਸੀ ਪੇਜ ਉਸਾਂ ਜਨਾਬ ਮਸਰਤ ਨਾਜ਼ ਔਰਾਂ ਨੇ ਆਵਾਜ਼ ਇਸਾਂ ਸੁਣਨੇ ਸੀ ਪੇ ਜੀ ਮਿੱਠਾ ਮੇਵਾ ਬੇਰੀ ਦੇਵੇ ਫਿਰ ਵੀ ਵੱਟੇ ਖਾਵੇ ਹੈ ਜੀ ਤੇ ਫਿਰ ਸਬਰ ਬੇਰੀ ਦਾ ਵੇਖ ਮੁਹੰਮਦ ਫਿਰ ਵੀ ਨੇਕੀਆਂ ਕਰਦੀ ਜਾਵੇ ਕਿਆ ਬਾਤ ਹੈ ਜੀ ਇਹ ਮੀਆਂ ਮੁਹੰਮਦ ਬਖਸ਼ਰ ਨਾ ਕਲਾਮ ਜਿਹੜਾ ਨਾ ਇਹ ਫਿਰ ਆਮ ਬੰਦੇ ਦੀ ਸਮਝ ਤੋਂ ਬਾਹਰ ਆ ਬੜਾ ਸਮਝਣ ਵਾਲੇ ਸਮਝੇ ਤੇ ਬੇਸਮਝ ਗੋਤੇ ਖਾਣੇ ਨਾ ਤੇ ਤੁਸਾਂ ਕੀ ਇਹ ਸੁਣਾਇਆ ਜੀ ਮਸਰਤ ਔਰਾਂ ਗਾਣਾ ਅਕਸਰ ਇਹ ਗਾਣਾ ਜ਼ਿਆਦਾਤਰ ਮਰਦਾਂ ਹੀ ਗਾਇਆ ਵਾ ਕੁੜੀਆਂ ਘੱਟ ਹੀ ਗਾਇਆ ਵਾ ਤੇ ਇਸ ਕੁੜੀ ਮਸਰਤ ਵੀ ਕਮਾਲ ਕਰੀ ਛੋੜੀ ਜੀ ਬਹੁਤ ਬਹੁਤ ਸ਼ੁਕਰੀਆ ਮਸਰਤ ਜੀ ਤੁਸਾਂ ਨਾ ਹੁਣ ਸਾਥੀਓ ਤੁਸਾਂ ਕੀ ਅਗਲਾ ਇੱਕ ਹੋਰ ਗਾਣਾ ਮੈਂ ਸੁਣਾਉਣਾ ਪਿਆ ਇਹ ਗਾਣਾ ਮੈਂ ਜਨਾਬ ਪਵਿੱਤਰ ਪਾਪੀ ਫਿਲਮਾਂ ਦਾ ਨਾਮ ਹੈ ਤੇ ਇਸ ਦੇ ਵਿੱਚ ਗਾਣੇ ਵਾਲੇ ਮੁਹੰਮਦ ਰਫੀ ਆਸ਼ਾ ਭੋਸਲੇ ਤੇ ਗਾਣੇ ਜੀ ਆਣੇ ਜੀ ਲੈ ਤੇ ਸੋਹਣਿਆ ਓੜਨੀ

ਸੰਗੀਤ ਸਾਥੀਓ, ਤੁਸੀਂ ਇਹ ਗਾਣਾ ਸੁਣਿਆ ਜੀ, ਫਿਲਮ ਦੀ ਹਿੰਦੀ ਨਹੀਂ ਹੈ, ਜਿਹੜੀ ਪਵਿੱਤਰ ਪਾਪੀ ਜਿਸ ਨਾਂ ਆਇਆ ਆਸ਼ਾ ਬੋਸਲੇ ਤੇ ਮੁਹੰਮਦ ਰਫੀ ਨਾਲ ਇਹ ਮਿਕਸ ਜਿਹਾ ਗਾਣਾ ਸੁਣਿਆ ਜੀ, ਵਿੱਚ ਪੰਜਾਬੀ ਵਿੱਚ ਹਿੰਦੀ। ਉਮੀਦ ਕਰਨਾ ਤੁਸੀਂ ਜ਼ਰੂਰ ਪਸੰਦ ਆਇਆ ਹੋਸੀ ਜੀ, ਅਤੇ ਆਖਣੇ ਦੀ ਅਸੀਂ ਜੀ ਲੈ ਦੇ ਸਹੀ ਹਾਂ ਓੜਨੀ। ਹੁਣ ਤੁਹਾਨੂੰ ਅਗਲਾ ਇੱਕ ਗਾਣਾ ਸੁਣਾਉਣਾ ਪਿਆ ਜੀ, ਇਹ ਵੀ ਤੁਸੀਂ ਮਾੜੇ ਖਿਆਲ 'ਚ ਖੱਟੀ ਸ਼ਾਇਦ ਸੁਣਿਆ ਹੋਸੀ, ਪਰ ਤੁਸੀਂ ਖਿਦਮਤ 'ਚ ਹਾਜ਼ਰ ਕਰਨਾ ਵਾ। ਜਿਹੜੀ ਐਲਬਮ ਹੀ ਨਾ, ਉਸ ਨਾਲ ਆਇਆ ਗੀਤਾਂ ਦੀ ਗੂੰਜ, ਅਤੇ ਗਾਣੇ ਵਾਲੇ ਜੀ ਸਲਮਾਨ। ਆਖਣੇ ਜੀ ਕੀ ਦੱਸਾਂ ਵੇ ਹਾਣੀਆਂ, ਹਾਲ ਮੇਰਾ ਹੈ ਗਵਾਹ।

ਇੱਥੋਂ ਸੁਣਨੇ ਸੀ ਜੀ ਮਲਕਾ ਇਤਰਾਨ ਨੂਰ ਜਹਾਨੀ ਆਵਾਜ਼ ਫਿਲਮ ਸੀ ਦਰਿੰਦਗੀ ਆਖਰੀ ਅਸੀਂ ਜੀ ਕੱਲ ਮੇਰੀ ਗਲੀਆਂ ਦੇ ਫੇਰੇ ਪਾਏਗਾ ਸੁਣਿਆ ਪੀ ਰੇਡੀਓ ਆਵਾਜ਼ ਐਫ ਐਮ ਸਾਊਥਹੈਂਪਟਨ ਮੈਂ ਅਖਮਦ ਸਾਈ 99.8 ਐਫ ਐਮ ਪਰ ਸੁਣਨੇ ਹੋ ਜਨਾਬ ਸਾਊਥਹੈਂਪਟਨ ਵਿੱਚ ਤਾਂ ਸਾਊਥਹੈਂਪਟਨ ਦੀ ਦੂਈ ਫ੍ਰੀਕੁਐਂਸੀ ਆਲਸੋ ਹੈ ਡੀ ਏ ਬੀ ਰੇਡੀਓ ਤਾਂ ਜੇ ਤੁਸੀਂ ਸੁਣਨੇ ਹੋ ਪਏ ਇੰਟਰਨੈਟ ਉੱਪਰ ਤਾਂ ਫਿਰ ਤੁਸੀਂ ਸੁਣਨੇ ਹੋ ਪਏ ਸਿਰਫ ਯੂ ਕੇ ਨਹੀਂ ਪੂਰੀ ਦੁਨੀਆ ਸੁਣਨੇ ਹੋ ਪਏ www ਆਵਾਜ਼ ਐਫ ਐਮ .co.uk ਪਰ ਹੁਣ ਤੁਸੀਂ ਅਗਲਾ ਗਾਣਾ ਫਿਲਮੀ ਸੁਣਾਉਣਾ ਪਿਆ ਇਹ ਫਿਲਮ ਦਾ ਨਾਂ ਜੀ ਸਵੀਟੀ ਵੈਡਸ NRI ਜੀ ਇਸ ਵਿੱਚ ਦੋ ਤਰ੍ਹਾਂ ਗਾਣੇ ਵਾਲੇ ਜੀ ਜਸਬੀਰ ਜੈਸੀ ਤੇ ਸੋਨੀਆ ਸ਼ਰਮਾ ਤੇ ਨਾਲ ਉਹਨਾਂ ਜੀ ਆਕਾਸ਼ ਸਿੰਘ ਆਣੇ ਜੀ ਕੁੜੀ ਗੁਜਰਾਤ ਦੀ

ਬੜੇ ਚੰਗੇ ਬੋਲ ਸੀ ਜੀ, ਅੱਲਾ ਦੀ ਸੋ ਦੁਨੀਆਂ ਤੋਂ ਪਿਆਰ ਨਹੀਂ ਮੁੱਕਦਾ ਜਦੋਂ ਤੱਕ ਮੇਰਾ ਤੇਰਾ ਸਾਹ ਨਹੀਂ ਮੁੱਕਦਾ, ਕਮਾਲ ਹੈ ਜੀ। ਮਲਕਤ ਨੂਰ ਜਹਾਂ ਹੋਰਾਂ ਦੀ ਆਵਾਜ਼ ਸੀ ਜੀ, ਫਿਲਮ ਸੀ ਲਾ ਵਾਰਿਸ। ਪਿਆਰ ਨਹੀਂ ਗੱਲ ਚੱਲਣੀ ਪਈ ਜੀ, ਤਾਂ ਬੇਵਲੇ ਵਾਲੇ ਜੀ ਆ ਗਏ ਅੱਗੇ ਜੀ, ਪਤਾ ਲੱਗਣਾ ਕਿ ਬੇਵਲੇ ਨੇ ਕਿ ਬੜਾ ਪਿਆਰ ਆ ਸਾਰਿਆਂ ਨਾਲ ਜੀ। ਇਹ ਇੱਕ ਗਾਣਾ ਗਾਣੇ ਪਏ ਜਨਾਬ ਮਲਕ ਅਰਫਾਨ ਹੋਰ ਆਖਣੇ ਜੀ, ਅੱਛਾ ਉਹਨਾਂ ਫਿਰ ਝਾ ਛੱਪ ਲਾਈ ਅੱਜ ਵਾਂਗੇ, ਹੈ ਕਮਾਲ ਹੈ ਜੀ। ਇਹ ਭਾਵੇਂ ਲੈਦਾ ਹੀ ਕਿ ਉੱਥੇ ਜਾਓ ਤੇ ਭਾਵੇਂ ਲੱਭਿਆ ਨਾ ਕੋਈ ਬੇਵਲਿਆਂ ਨਾਲ ਬੰਦਾ, ਬੜਾ ਗਾਣੇ ਵਿੱਚ ਆਣੇ ਜੀ, ਇੱਕ ਵਾਰ ਦਾ ਬੇਵਲਾ ਤੈਨੂੰ ਆਵੇਗਾ ਬੜਾ ਮਜ਼ਾ।

ਇੱਕ ਮੁੰਡਾ ਗੁਲਾਬ ਦੇ ਫੁੱਲ ਵਰਗਾ ਅੱਧੀ ਰਾਤ ਨੂੰ ਇਹ ਗੱਲ ਕਹਿ ਗਿਆ। ਮਲਿਕਾ ਤਰੰਨਮ ਦਾ ਨਾਲ ਸੀ ਮਸੂਦ ਰਾਣਾ, ਇਹ ਦੋਨੋਂ ਗਾਇਨ ਸੀ। ਭਾਈ ਜੀ ਗਾਣਾ ਤਾਂ ਫਿਲਮ ਸੀ ਨੰਗੀ ਤਲਵਾਰ, ਮੁੰਡੇ ਦੀ ਗੱਲ ਅਸ਼ਨੀ ਪੀਤੀ ਜਾਛੋ ਤੁਸਾਂ ਕੀ ਅਗਲਾ ਇੱਕ ਜਾਗਤ ਨੇ ਗਾਣਾ ਸੁਣਾਉਣਾ ਜੀ। ਜਾਗਤ ਦਾ ਤਕਰੀਬਨ ਕੋਈ 14 ਸਾਲਾਂ ਨਾਲ ਤਾਂ ਗਾਣਾ ਪਿਆ ਜਨਾਬ ਕੁਮਾਰ ਨਾ ਜਾਗਤ ਨਾ ਜੀ ਬਦਰ ਅਲੀ ਤੇ ਆਖਣਾ ਮੈਂ ਹੁਸਨ ਦੀਆਂ ਸਰਕਾਰਾਂ ਤੋਂ ਤੋਬਾ ਤੋਬਾ ਲੱਖ ਕਰੋੜ ਵਾਰੀ।

0: You're listening to Awaaz FM's new service on 99.8 MHz. In your car, in your kitchen, on your AI device, on DAB and on the internet. The new Awaaz is here. Awaaz FM on 99.8.
1: ਜੀ ਫਿਲਮ ਲੱਛਮੀ ਤੁਸੀਂ ਸੁਣਿਆ ਜੀ ਨਸੀਬ ਬੇਗਮ ਅਤੇ ਮਸੂਦ ਰਾਣਾ ਉਹਨਾਂ ਦੀ ਆਵਾਜ਼ ਅਤੇ ਹੁਣ ਤੁਸੀਂ ਕਿ ਅਗਲਾ ਜਿਹੜਾ ਗਾਣਾ ਸੁਣਾਉਣਾ ਇਹ ਵੀ ਫਿਲਮੀ ਆ ਫਿਲਮ ਨਾਂ ਜੀ ਫਕੀਰਾ ਅਤੇ ਇਸ ਦੇ ਵਿੱਚ ਮਲਕਾ ਤਰਨਮ ਨੂਰ ਜਹਾਂ ਆਵਾਜ਼ ਦਿੱਤੀ ਜੀ ਆਖਣੀ ਜੀ ਫਕੀਰਾ ਮੇਰੀ ਜਾਨ ਹੋ ਗਿਆ ਤੈਨੂੰ ਤੱਕਿਆ ਅਤੇ ਦਿਲ ਬੇਈਮਾਨ ਹੋ ਗਿਆ

ਜੀ ਸੰਗੀ ਸਾਥੀਓ ਸੁਣ ਲਿਓ ਸਿੱਪੇ ਜੀ, ਫਕੀਰਾ ਮੇਰੀ ਜਾਨ ਹੋ ਗਿਆ ਤੈਨੂੰ ਤੱਕਿਆ ਤਾਂ ਦਿਲ ਬੇਈਮਾਨ ਹੋ ਗਿਆ। ਮਲਕਾ ਤਰਨਮ ਨੂਰ ਜਹਾਨ ਦੀ ਆਵਾਜ਼ ਸੀ, ਫਿਲਮ ਸੀ ਫਕੀਰਾ। ਤੇ ਇਹ ਤੁਸੀਂ ਗਾਣਾ ਸੁਣਿਆ, ਅਗਲਾ ਗਾਣਾ ਸੁਣ ਕੇ ਸੁਣਾਉਣਾ ਮੈਂ। ਗਾਣਾ ਜਨਾਬ ਦੁਗਾਨਾ, ਮਹਿਨਾਜ਼ ਬੇਗਮ ਤੇ ਨਾਲ ਉਹਨਾਂ ਸਾਥ ਦੇਣੇ ਪਏ ਮਸੂਦ ਰਾਣਾ, ਔਰ ਫਿਲਮ ਦਾ ਨਾਂ ਵਰੰਟ। ਆਹਣੇ ਜੀ ਚੁੱਪ ਕਰ ਕੇ ਗੱਡੀ ਦੇ ਵਿੱਚ ਬਹਿ ਜਾ।

ਝਾੜਾਂ ਲੋਟੀ ਚੁੱਪ ਕਰ ਗੱਡੀ ਦੇ ਵਿੱਚ ਬਹਿ ਜਾ ਤੇ ਬੋਲੇਗੀ ਤੇ ਚਪੇੜ ਖਾਏਗੀ ਦੋਸਤਾ ਮੁਸ਼ਕਿਲ ਨੀ ਤੁਹਾਡੀ ਚਪੇੜ ਤੂੰ ਵੀ ਬੜੀ ਮਹਿੰਗੀ ਪੈਸੀ ਏ ਮਸੂਦ ਰਾਣਿਆ ਗਾਣਾ ਤਾਂ ਤੂੰ ਸੁਣਾਇਆ ਨਾ ਤੂੰ ਸੁਣਿਆ ਸੀ ਮੈਂ ਨਾਜ਼ ਬੇਗਮ ਫਿਲਮ ਸੀ ਫਰੰਟ ਗਾਣਾ ਗਾਣਾ ਸੰਗੀ ਉਹ ਕੋਈ ਨਾਰਾਜ਼ਗੀ ਨਾਲ ਗੱਲ ਨੀ ਕੋਈ ਕੋਈ ਕਿਸੇ ਕੀ ਚੰਡਾ ਨੀ ਮਾਰਨਾ ਤੇ ਹੁਣ ਤੁਸੀਂ ਕੀ ਅਗਲਾ ਗਾਣਾ ਸੁਣਾਉਣਾ ਜਨਾਬ ਮੈਂ ਮਾਂ ਦਾ ਦਿਲ ਫਿਲਮ ਨੇ ਨਾ ਆ ਨੂਰ ਜਾਮਲ ਕਤਰਨਮ ਗਾਣੀਆਂ ਪੀਆਂ ਆਣੀ ਜੀ ਦੁਨੀਆਂ ਨੇ ਹੱਦ ਕੀਤੀ ਹੈ ਇਸ ਗੋਲ ਮੋਲ ਦੁਨੀਆਂ ਨੇ

ਸਾਰੇ ਸਾਥੀਓ ਤੋਂ ਸੁਣਿਆ ਜੀ, ਫਿਲਮ ਸੀ ਦਿਲ ਮਾਂ ਦਾ, ਮਲਕਾ ਤਰੰਨਮ ਨੂਰ ਜਹਾਂ ਦਾ ਨਿਵਾਸ ਸੀ, ਤੇ ਆਹਣੀਆਂ ਸੀ ਜੀ ਦੁਨੀਆ ਨੇ ਹੱਦ ਕੀਤੀ ਹੈ। ਹੁਣ ਤੋਂ ਗਾਣਾ ਸੁਣਾਉਣੇ ਤੁਸਾਂ ਕੇ ਕੋ, ਇਹ ਵੀ ਗਾਇਆ ਵਾ ਜੀ ਮਲਕਾ ਤਰੰਨਮ ਨੂਰ ਜਹਾਂ ਦੇ ਨਾਲ, ਮਹਿਨਾਜ਼ ਬੇਗਮ ਸਾਥ ਦੇਣੀਆਂ ਪਈਆਂ। ਇਹ ਆਹਣੇ ਜੀ ਅਲਾਰਮ ਖੜਕਣਗੇ।

ਜ਼ਹਿਰ ਹੈ ਜੀ ਫਿਲਮਾਂ ਦਾ ਨਾਂ ਸਾ ਵੈਸ਼ੀ ਜੈੱਟ ਤੇ ਫਿਰ ਇਹ ਜੀ ਫਿਲਮਾਂ 'ਚ ਅਲਾਰਮ ਤਾਂ ਫਿਰ ਖੜਕਣੇ ਹੀ ਖੜਕਣੇ ਨਾ ਤੇ ਇਹ ਫਿਰ ਆਵਾਜ਼ ਸੀ ਜੀ ਮਲਕਾ ਤਰਨ ਨੂਰ ਜਹਾਂ ਦੇ ਨਾਲ ਸਾਥ ਦਿੱਤਾ ਮਹਿਨਾਜ ਬੇਗਮ ਹੋਰਾਂ ਨੂੰ ਅਗਲਾ ਕਿਸਾਂ ਕੀ ਇੱਕ ਬੜਾ ਖਾਸ ਗਾਣਾ ਸੁਣਾਉਣਾ ਜਨਾਬ ਕੀ ਆ ਪਤਾ ਲੈਣਾ ਅਸੀਂ ਨੂੰ ਕਿਸੇ ਮਾੜੇ ਵਾਸਤੇ ਹੀ ਲਿਖਿਆ ਫਿਲਮਾਂ ਦਾ ਨਾਂ ਜੀ ਪਾਟੇ ਖਾਨ ਤੇ ਅਨੈਦ ਸੈਨ ਭੱਟੀ ਔਰ ਗਾਣੇ ਪੇ ਦੇ ਨਾਲ ਆਵਾਜ਼ ਜ਼ਰੀਫ ਹੋਰਾਂ ਨੇ ਵੀ ਹੈ ਤੇ ਗਾਣੇ ਨੇ ਬੋਲ ਜੀ ਫਿਰ ਲੋਕੀ ਆਖਣ ਪਾਟੇ ਖਾਨ।

ਜੀ ਸੁਣਿਆ ਸੀ ਜ਼ਰੀਫ ਤੇ ਅਨੈਲ ਸਿੰਘ ਪਟਿਓ ਨਿਵਾਸੀ ਜੀ, ਲੋਕੀ ਆਖਣ ਪਾਟੇ ਖਾਨ ਤੇ ਫਿਲਮਾਂ ਨੂੰ ਨਾ ਹੀ ਅਸਾਂ ਪਾਟੇ ਖਾਨ ਸੰਗੀ ਦੋਸਤੋ, ਇਸੇ ਨਾਲ ਮਾੜੇ ਪ੍ਰੋਗਰਾਮ ਵਕਤ ਹੋ ਗਿਆ ਖਤਮ ਜੀ, ਤੇ ਇੱਕ ਵਜੇ ਤੁਸੀਂ ਪਤਾ ਨਾ ਮਾੜਾ ਪ੍ਰੋਗਰਾਮ ਜਿਹੜਾ ਉਹ ਖਤਮ ਹੋ ਜਾਣਾ, ਤੇ ਜਾਣੇ ਜਾਣੇ ਅਸੀਂ ਗਾਣਾ ਵੀ ਦੇਣਾ ਜਿਹੜਾ ਤੁਸੀਂ ਇੱਕ ਵਜੇ ਤੱਕ ਗਿਣੀ ਜਾ ਸੀ ਇਨਸ਼ਾਲਾ। ਇਹ ਗਾਣਾ ਮੈਂ ਕਹਿੰਦਾ ਜੀ ਫਿਲਮ ਮਲੰਗਾਂ ਵਿੱਚ ਮਲਕਾ ਤਰਨਮ ਨੂਰ ਜਾਨੀ ਆਵਾਜ਼ ਸੀ, ਤੇ ਇਹ ਆਖਣੀਆਂ ਜੀ ਬੜੀਆਂ ਆਸ਼ਿਕ ਮਿਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੀ ਲੜੀ ਜਾਂਦੀਆਂ। ਇਸੇ ਨਾਲ ਜਨਾਬ ਆਜ਼ਾਦ ਕੰਸਾਂ ਕੋਲੋਂ ਯਾਰ ਜਿੰਦਾ ਸੁਬਤ ਬਾਕੀ, ਖੁਦਾ ਹਾਫਿਜ਼।

वेलकम ब्याक, सुन्ने दिल अपना पंजाबी सोनी अनुवाज एफ एम 99.8। साडा स्टूडियो नंबर हैगा 8381980072। दैट्स 8381980072। नाले साडा व्हाट्सएप नंबर हैगा 07846914400। दैट्स 07846914400। ओबवियसली आज गल करदे मैं फनी सुपरस्टिशंस, काफ़ी हैगे आ। ਪਹਿਲਾ ਵਾਲਾ ਹੈਗਾ ਰਸ ਤੋਂ ਹੈਗਾ, ਇੱਥੇ ਲਿਖਿਆ ਆ ਤੁਸੀਂ ਹੈਪੀ ਬਰਥਡੇ ਕਹਿ ਨਹੀਂ ਸਕਦੇ ਕਿਸੇ ਨੂੰ ਅਰਲੀ, ਕਿਉਂਕਿ ਉਹ ਬੈਡ ਲੱਕ ਹੁੰਦਾ ਆ। ਉਹਨਾਂ ਕੌਣ ਕਹਿੰਦਾ ਹੈਪੀ ਬਰਥਡੇ ਅਰਲੀ ਕਿਸੇ ਨੂੰ? ਐਨੀ ਵੇ 12 ਵਜੇ ਕਹਿ ਦਿੰਦੇ ਹੁੰਦੇ ਲੋਕ, ਮੈਸੇਜ ਕਰ ਲੈਂਦੇ ਇੰਡੀਆ ਤੋਂ ਜੋ ਵੀ ਹੈਗਾ, ਜੇ ਤੁਹਾਡਾ ਬਰਥਡੇ ਹੁੰਦਾ ਹੈਪੀ ਬਰਥਡੇ ਕਹਿੰਦੇ ਐਡਵਾਂਸ ਤੁਹਾਨੂੰ ਕਹਿ ਦਿੰਦੇ ਆ। ਉਹ ਠੀਕ ਆ। ਇੱਕ ਦੂਜਾ ਆਉਣਾ ਹੈਗਾ ਆ, ਆਹ ਮੈਨੂੰ ਫਨੀ ਲੱਗਾ, ਕਹਿੰਦੇ ਆ ਆਹ ਜੇ ਤੁਸੀਂ ਦੋਨੇ ਮਿਰਰ ਲੱਗ ਕੇ ਰੱਖੋਗੇ ਨਾ, ਆ ਡੂਵੇ ਓਪਨ ਹੋ ਜਾਂਦੀ ਆ, ਫਿਰ ਡੈਬਲ ਨਿਕਲ ਸਕਦਾ ਬਾਹਰ। ਹਾਂਜੀ, ਇਹ ਕਰਕੇ ਇਸ ਕਰਕੇ ਮੈਂ ਇਹ ਕਹਿੰਦਾ ਇੱਦਾਂ ਕਰ, ਟਰਾਈ ਨਾ ਕਰਿਓ, ਕੀ ਪਤਾ ਨਿਕਲ ਜਾਊਗਾ, ਕੋਈ ਕੋਈ ਕੋਈ ਨਹੀਂ ਪਤਾ। ਐਨੀਵੇ ਗੱਲ, ਸਾਡਾ ਸਟੂਡੀਓ ਨੰਬਰ ਹੈਗਾ 8381980072। ਦੈਟਸ 8381980072। ਨਾਲੇ ਸਾਡਾ ਵਟਸਐਪ ਨੰਬਰ ਹੈਗਾ 07846914400। ਦੈਟਸ 07846914400। Agla gana mata de pasam pe kan ga be vafa by Imran Khan. Hope you guys enjoy. Here we go.

6914440. That's 07784691440. Obviously, I got that man. Funny superstitions. Next one, I got chopsticks. Sanji, can they add to she got DB? Specialist bandwidth chopsticks to she straight up nika nature. They can get their rude on the head. Oh, the Kamal or the chopsticks that call in there. Coffee amazing. I call amazing hai jere khas ke chopsticks na rice special rice main ta kehna spoon na mere waste thi ka chopsticks na pata nahi kitta kha lende amazing hota next one hai ga je koi tanu kisi ne ko saap denda unhone to see pawn wapas dena kyunki eh likhe aaye the kyunki tadi friendship bigger sakdi hai se karke tusi unhon nu pawn wapas do je tanu koi saap cheez denda ya ਇਹ ਮੈਨੂੰ ਪਤਾ ਨਹੀਂ ਕਾਹਤੇ ਪਰ ਕਾਫੀ ਹੈਗੇ ਆ ਮੇਰੇ ਕੋਲ ਕਾਫੀ ਲਿਸਟ ਆਏਗੀ ਲੰਬੀ ਸਾਰੀ ਜਿਹੜੀ ਫਨੀ ਸੁਪਰਸਟੀਸ਼ਨਸ ਹੈਗੇ ਆ ਦੇਸੀ ਤੇ ਵੀ ਇੰਡੀਆ ਵਿੱਚ ਵੀ ਕਾਫੀ ਹੈਗੇ ਆ ਦੇਸੀ ਸੁਪਰਸਟੀਸ਼ਨਸ ਵੀ ਉਹ ਵੀ ਮੈਨੂੰ ਕਾਫੀ ਫਨੀ ਲੱਗਦੇ ਆ ਇਸ ਕਰਕੇ ਮੈਂ ਕਿਹਾ ਚੱਲ ਕੁਛ ਥੋੜ੍ਹਾ ਜਿਹਾ ਹੋਰ ਫਨੀ ਕਰਦੇ ਆ ਪੰਜਾਬੀ ਵਿੱਚ ਇਸ ਕਰਕੇ ਆ ਮੈਂ ਕਰਦਾ ਅਗਲਾ ਗਾਣਾ ਮੈਂ ਤੁਹਾਡੇ ਵਾਸਤੇ ਪਲੇ ਕਰ ਲੰਗਾ ਆ ਗਾਣੀ ਯਾਦ ਰੱਖੋ ਗਾਇਜ ਸਾਡਾ ਸਟੂਡੀਓ ਨੰਬਰ ਹੈਗਾ 8238190072 ਦੈਟਸ 8238190072 ਨਾਲੇ ਸਾਡਾ ਵਟਸਐਪ ਨੰਬਰ ਹੈਗਾ 07846914440 ਦੈਟਸ 07846914440 ਹਾਵਲੀ ਤੁਸੀਂ ਇੰਜੋਏ ਕਰ ਲਉਂਗੇ ਗਾਣੀ ਹੇਅਰ ਵੀ ਗਾ

ਉਹ ਕਿੱਦਾਂ ਤੁਸੀਂ ਸੁਣੇ ਦਿਲ ਆਪਣਾ ਪੰਜਾਬੀ ਸੋਹਣੀਆਂ ਨੂੰ ਵਾਜ ਫਿਲਮ 99.8 ਤੇ ਸਾਡਾ ਸਟੂਡੀਓ ਨੰਬਰ ਹੈਗਾ 8238109800 70 ਦੈਟਸ 8238109800 70 ਨਾਲੇ ਸਾਡਾ ਵਟਸਐਪ ਨੰਬਰ ਹੈਗਾ 07786914400 ਦੈਟਸ 07846914400 and guys please my Facebook page like or facebook.com/mypunjabiso that's facebook.com/mypunjabiso aaj obviously main gal karna funny superstitions around the world a bill next one hai my favorite itchy hands hanji ek inda hai india which bhi hai ga hai nale funny turkey which bhi hai ga hai je tada heart itchy hunda ya ਜੇ ਰਾਈਟ ਹੁੰਦਾ ਰਾਈਟ ਜੇ ਇੱਚੀ ਹੁੰਦਾ ਨਾ ਫਿਰ ਮਤਲਬ ਤੁਹਾਨੂੰ ਪੈਸੇ ਆਉਣੇ ਆ ਜੇ ਤੁਹਾਡਾ ਲੈਫਟ ਹੋਊਗਾ ਪੈਸੇ ਜਾਣੇ ਆ ਇਹ ਮੈਨੂੰ ਸਮਝ ਲਾ ਅੰਗਰੇਜ਼ਰ ਵੀ ਤੇ ਕਦੇ ਲੱਗਦਾ ਤੇਰੇ ਕੋਲ ਪੈਸੇ ਆਉਣੇ ਆ ਪੈਸੇ ਕਿੰਨੇ ਮੈਨੂੰ ਦੇਣੇ ਪਹਿਲਾਂ ਇਹ ਦੱਸੋ ਉਹੀ ਕਦੀ ਕਿ ਤੁਸੀਂ ਪੁੱਛ ਸਕਦੇ ਉਹਨਾਂ ਨੂੰ ਤੁਸੀਂ ਦੇਣੇ ਮੈਨੂੰ ਪੈਸੇ ਉਹ ਕਹੋਗੇ ਨਹੀਂ ਫਿਰ ਪੈਸੇ ਕਿੱਧਰੋਂ ਆਉਣੇ ਉਹਦੀ ਹੱਥ ਖਾਸ ਹੁੰਦੀ ਕਹਿੰਦੇ ਪੈਸੇ ਆਉਣੇ ਆ ਅਤੇ ਦੂਜੀ ਪਾਸੇ ਪੈਸੇ ਆਉਣੇ ਆ ਪੈਸੇ ਜਾਣੇ ਆ ਇਹ ਮੈਨੂੰ ਸਮਝ ਲੱਗਦੀ ਇਹ ਕਿਹਨੇ ਸਟਾਰਟ ਕੀਤਾ ਨਾ ਮੈਂ ਮਿਲਣਾ ਚਾਹੁੰਦਾ ਹਾਂ ਉਹਨਾਂ ਨੂੰ ਕਿਹਨੇ ਇਹ ਸਟਾਰਟ ਕਿਹਨੇ ਕੀਤਾ ਫਿਰ ਨਾਲੇ ਮੈਂ ਪੁੱਛੂੰਗਾ ਨਾ ਇਹ ਕਾਹਤੇ ਇਹ ਲੋਜਿਕ ਕਿੱਦਾਂ ਇਹ ਯਾਰ ਕੋ ਖਾਸ ਸਾਡਾ ਸਟੂਡੀਓ ਨੰਬਰ ਹੈਗਾ 8238109800 70 ਨਾਲੇ ਸਾਡਾ ਵਟਸਐਪ ਨੰਬਰ ਹੈਗਾ 07846914400 ਦੈਟਸ 07846914400 ਅਗਲਾ ਗਾਣਾ ਹੁਣ ਤੁਹਾਡੇ ਵਾਸਤੇ ਪਲੇ ਕਰਾਂਗਾ ਅਗਲੀ ਡਿਸੀਜ਼ਨ ਕਰੂਗੇ ਨੈਕਸਟ ਵਨ ਹੈਗਾ ਆ ਮਿੱਤਰਾਂ ਦੀ ਛਤਰੀ ਹਾਂਜੀ ਇਹ ਗਾਣਾ ਕਾਫੀ ਅਮੇਜ਼ਿੰਗ ਆ ਬਾਏ ਦ ਵਨ ਐਂਡ ਓਨਲੀ ਬਬੂ ਮਾਨ ਹੋਪ ਯੂ ਗਾਇਜ਼ ਇੰਜੋਏ

0: From St. Denis to St. Mary's, from Portswood to Pairtree, this is Hours FM.
1: Welcome back to Shunde Dilapna Punjabi Sony on Awards FM 99.8. Sadasti Namhega 0238198007. That's 0238198007. Now let's add a WhatsApp number Hega 0784691440. That's 0784691440. Aaj obviously my gal got funny superstitions wale. Next one hai owls kinne bad omen hunde hai. Je owls tusi kadi dekhe ha terrible news aan lagi ha. Eh gal okay raat nu aunde ho to oda koi gal nahi door ban window ban kar sakde tusi. But Harry Potter nu kon dasu ga? Eh dasso pehla mainu. Harry Potter ਘੁੰਮਦਾ ਹੁੰਦਾ ਆ ਉਸ ਨਾਲ ਉਹਦੇ ਕੋਲ ਆਪ ਬੈਠ ਹੁੰਦੀ ਆ ਉਹਨੂੰ ਕੌਣ ਰੱਸੂਗੇ ਦੱਸੋ ਉਹਨੂੰ ਕੌਣ ਰੱਸੂਗਾ ਉਹਦਾ ਵਿਚਾਰਾ ਅਹਮ ਘੁੰਮਦਾ ਫਿਰਦਾ ਹੁੰਦਾ ਆ ਉਸ ਨਾਲ ਉਹਨੂੰ ਪਹਿਲਾਂ ਦੱਸੋ ਫਿਰ ਉਹ ਕੀ ਕਰੂਗਾ ਇਹ ਗੱਲ ਆ ਹੈਰੀ ਪੋਟਰ ਦੀ ਗੱਲ ਹੁੰਦੀ ਹਾਂਜੀ ਹੈਰੀ ਪੋਟਰ ਕਦੀ ਕਿਸੇ ਨੇ ਦੇਖੀ ਹੈ ਫਿਲਮ ਪਹਿਲੀ ਵਾਰੀ ਮੈਂ ਦੇਖੀ ਦੂਜੀ ਦੇਖੀ ਸੀ ਮੈਂ ਨਾਲੇ ਹੋਰ ਵੀ ਹੈਗੀਆਂ ਕਾਫੀ ਮੂਵੀਜ਼ ਹੈਗੀਆਂ ਹੈਰੀ ਪੋਟਰ ਕਾਫੀ ਪਾਪੂਲਰ ਹੈਗਾ ਕਾਫੀ ਉਹਦਾ ਗੇਮ ਵੀ ਹੁਣ ਨਿਕਲੀ ਹੈ ਮੋਬਾਈਲ ਗੇਮ ਹੈਰੀ ਪੋਟਰ ਤੁਸੀਂ ਵੀ ਕਰ ਸਕਦੇ ਹਾਂ ਹੈਰੀ ਪੋਟਰ ਨਹੀਂ ਪਰ ਤੁਸੀਂ ਸਪੈਲ ਕਰ ਸਕਦੇ ਕਾਫੀ ਅਮੇਜ਼ਿੰਗ ਕਾਫੀ ਪਾਪੂਲਰ ਬੁੱਕਸ ਵੀ ਕਾਫੀ ਪਾਪੂਲਰ ਹੈਗੀ ਯਾਦ ਰੱਖੋ ਗਾਇਸ ਸਾਡਾ ਸਟੂਡੀਓ ਨੰਬਰ ਹੈਗਾ 0238198007 ਦੈਟਸ 0238198007 ਨਾਲੇ ਸਾਡਾ ਵਟਸਐਪ ਨੰਬਰ ਹੈਗਾ 0784691440 ਦੈਟਸ 0784691440 ਅਗਲਾ ਗਾਣਾ ਮਹਾਨ ਤੁਹਾਡੇ ਵਾਸਤੇ ਪਲੇ ਕਰਾਂਗਾ ਟੀਜੀ ਵੀ ਕਾਫੀ ਗਾਇਜ਼ ਇੰਜੋਏ ਹੇ ਵੀ ਗਾਇਜ਼

वेलकम ब्याक टु सन्डे दिलापुन पञ्चाबी छ अनि अन वाज एफ एम 99.8 सर स्टुडियो नम्बर भएगा 83 81 98 00 70 that's 83 81 98 00 70 नाले छ व्हाट्सएप नम्बर हेगा 0784 69 1 44 0 that's 0784 69 1 44 0 आज अब सिमा गल गर्दा फनी सुपरस्टिशन्स नेक्स्ट वान हेगा ब्रोकन मिरर्स हाँ जी जे टु सी मिरर तोड्दै यहाँ तानु 7 years bad luck मिल्दा है ए नै मेनु पता लाग्यो के नै क्या या 7 years भन्नु 1 साल गएको थियो नि उनीहरूले लेखिया के नै तानु 7 years bad luck हुँदा या ए मेनु सामिल लाग्दै काफी लोक कि तोड्दै हुँदै मिरर्स राइट काफी पता नहीं किन्ने तोड्दै हुने साल बिच मिरर्स मतलब सारियां नु bad luck हुने जे उनीहरूले मिरर्स तोड्यो या ਇਹ ਮੈਨੂੰ ਸਮਝ ਲੱਗ ਰਹੀ ਕਾਫੀ ਵਾਰੀ ਲੋਕਾਂ ਕੋਲ ਮੇਰ ਤੁੱਤੇ ਹੋਣੇ ਆ ਮਤਲਬ ਇਹ ਤਾਂ ਮਤਲਬ ਥੋੜ੍ਹੇ ਸਾਰਿਆਂ ਨੂੰ ਨਾਲੇ ਸਟਾਰਟ ਕਦੋਂ ਹੁੰਦਾ ਉਹੀ ਸਾਲ ਜਿਹੜਾ ਤੁਸੀਂ ਤੋੜੇ ਹੋ ਅਗਲੇ ਸਾਲ ਜਾਂ ਅਗਲੇ ਮੰਥ ਇਹ ਨਹੀਂ ਮੈਨੂੰ ਸਮਝ ਲੱਗ ਰਹੀ ਇਹ ਸੈਡ ਕਿੰਨੇ ਰੂਲ ਕਿੱਥੇ ਲਿਖਿਆ ਇਹ ਹੋਣਾ ਨਾ ਇਹਦਾ ਇਹੀ ਮੈਂ ਮੈਨੂੰ ਦੇਖਣਾ ਚਾਹੀਦਾ ਪਰ ਯੈਸ ਭਾਵੀ ਜੇ ਤੁਸੀਂ ਮੇਰੇ ਤੋੜਿਆ ਤੁਹਾਨੂੰ 7 years ਬਾਅਦ ਲੱਖ ਹੁੰਦਾ ਆ 7 years ਪਤਾ ਨਹੀਂ ਕਰਦੇ ਪਰ ਆਪਾਂ ਹੁਣ ਰੂਲ ਬਣਾਏ ਨਹੀਂ ਆ ਜਿਹਨੇ ਬਣਾਈ ਹੋਣੀ ਰੂਲ ਉਹਨਾਂ ਨੂੰ ਪੁੱਛਣਾ ਪੈਣਾ ਪਰ ਯਾਰ ਗਾਜ ਸਰ ਸਟੇਡੀਅਮ ਨੰਬਰ ਹੈਗਾ 83 81 98 00 70 ਨਾਲੇ ਸਾਡਾ ਵਟਸਐਪ ਨੰਬਰ ਹੈਗਾ 0784 69 1 44 0 ਦੈਟਸ 0784 69 1 44 0 अगला मैं गाना तेरे वास्ते प्ले करूंगा दिन नहीं लगता हैप्पी गाइस एंजॉय हैप्पी गाइस

Welcome back. This is only Delapuna Punjabi show only on a Waz FM 99.8. Sada studio number hai ga 0381980070. That's 0381980070. Now let's start a WhatsApp number hai ga 0778469140. That's 0778469140. Amazing. Next, obviously, aaj main gal karda hai funny superstitions. Next one hai gaya, don't open umbrella indoors. Haan ji, ye likha umbrella tusi andar nahi khol sakde kyunki apparently bad luck hai ga. Main tusi kadi try kita kholne nu umbrella indoors, main kita cause nahi hoya. So it's totally fine to open umbrella indoors, but mainu pata nahi kate nahi kyunki cause to hunda nahi hai, pata nahi mainu nahi samajh lagdi e kade hoya. ਕਿਸੇ ਨੂੰ ਨਹੀਂ ਪਤਾ ਕਾਤੇ ਹੋਇਆ. ਹੋਰ ਵੀ ਹੈਗੇ ਆ ਸਾਡੇ ਇੰਡੀਆ ਵਿੱਚ ਵੀ ਹੁੰਦੇ ਆ ਕਾਫੀ ਸੁਪਰਸਟੀਸ਼ਨਸ. ਇੱਕ ਮੈਨੂੰ ਬਹੁਤ ਫਨੀ ਲੱਗਦਾ ਇੰਡੀਆ 'ਚ, ਸਮਝ ਲਓ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ ਵਿਆਹ, ਹਾਂਜੀ ਜੇ ਤੁਹਾਡਾ ਵਿਆਹ ਹੁੰਦਾ, ਜੇ ਤੁਸੀਂ ਪਤੀਲਾ ਜਾਂ ਪਲੇਟ ਚੱਤੂਗੇ ਤੁਹਾਡੇ ਵਿਆਹ 'ਤੇ ਮੀਂਹ ਪੈਣਾ. ਹਾਂਜੀ, ਇਹ ਮੈਨੂੰ ਹਾਲੇ ਵੀ ਮੈਨੂੰ ਫਨੀ ਬਹੁਤ ਲੱਗਦਾ ਹੁੰਦਾ ਹੈ ਕਿਉਂਕਿ ਲੋਕ ਮਜ਼ਾਕ ਕਰਦੇ ਰਹਿੰਦੇ ਜੇ ਕੋਈ ਮੀਂਹ ਪੈਣਾ ਪੈਂਦਾ ਹੁੰਦਾ. ਇਹ ਪੁੱਛਣ ਤੂੰ ਪਚੀਲਾ ਸੱਟਿਆ ਸੀ ਜੇ ਜੇ ਨਹੀਂ ਹੁੰਦਾ, ਕਾਫੀ ਟੋਪ ਹੋ ਲੈਂਦੀ ਹੈ. ਫਿਰ ਪੁੱਛ ਲੈਂਦੇ ਉਹਨੂੰ, ਕਹਿ ਲੈਂਦੇ ਯਾਰ ਤੂੰ ਪਤੀਲਾ ਚੱਤ ਲੈਂਦਾ ਜਾਂ ਪਲੇਟ ਚੱਤ ਲੈਂਦਾ, ਥੋੜ੍ਹੇ ਜਿਹੇ ਮੀਂਹ ਪੈ ਜਾਂਦਾ, ਗਾੜੀ ਮੀਂਹ ਨਹੀਂ ਹੋਈ ਆ. ਮੈਨੂੰ ਬਹੁਤ ਬਹੁਤ ਫਨੀ ਬਹੁਤ ਲੱਗਦਾ ਹੁੰਦਾ ਆ. ਪਤਾ ਨਹੀਂ ਲੋਜਿਕ ਕਿੱਧਰ ਇਹਦੇ ਵਿੱਚ ਕਿਹਨੇ ਸਟਾਰਟ ਕੀਤਾ ਸੀ ਇਹ, ਜੇ ਤੁਸੀਂ ਪਟੀਲਾ ਜਾਂ ਪਲੇਟ ਚੱਤੂਗੇ ਤੁਹਾਡੇ ਵਿਆਹ 'ਚ ਮੀਂਹ ਪੈਣਾ ਆ. ਐਨੀਵੇ ਗਾਇਸ, ਸਾਡਾ ਸਟੂਡੀਓ ਨੰਬਰ ਹੈਗਾ 0381980070. That's 0381980070. Now let's start our WhatsApp number hai ga 0778469140. Agla gana mein tuhade vasan play karanga Guru Randhawa Lahore Habiganjo. Here we go.

0: I'm sorry, बच्चों, मुझसे गलती हो गई।
1: एक पल की लापरवाही किसी के ख्वाबों को हमेशा के लिए अधूरा छोड़ सकती है। Drive responsibly. Focus on the road.
2: एक पल की लापरवाही आपकी लापरवाही किसी के ख्वाबों को हमेशा के लिए अधूरा छोड़ सकती है। Focus on the road. Wear your seatbelt. Don't use mobile phones while driving. Drive responsibly. घर पर आपका कोई इंतजार कर रहा है।
3: Just because I'm a driver doesn't mean I can see you.
4: Just because you're at the speed limit doesn't mean you're not dangerous.
5: Just because you're in a rush doesn't mean you can ignore the crossing.
6: Just because you're driving doesn't take away my right of way.
7: Just because it seems clear doesn't mean you shouldn't stop.
8: Just because you are surrounded by metal doesn't mean I'm not flesh and blood.
9: Just because you're nearly home doesn't mean you are.
10: One in every five road deaths is a pedestrian. Just because you use the road doesn't mean you own it. Respect everyone's journey.
11: ਪੁੱਤਰ ਗਾਣਾ ਤਾਂ ਸੁਣਨਾ ਚਾਹੁੰਦੇ ਹਾਂ, ਉੱਥੇ ਰੇਡੀਓ ਪਰ ਜਵਾਬ ਦੇਣਾ ਪਰ ਲੱਸੀ ਵਾਲੇ ਸਾਗਾ ਨਹੀਂ ਰੈਸਪੀ ਤਾਂ ਦੱਸੋ ਨਾ, ਜਿਹੜੀ ਤੁਸੀਂ ਬੈਂਗਣਾ ਵਾਲੀ ਦੱਸਣੇ ਹੋ ਦੋਈ ਦੱਸਣੇ ਹੋ, ਲੱਸੀ ਵਾਲੇ ਸਾਗਾ ਨਹੀਂ ਦੱਸੋ ਜੇ ਪੂਰੇ ਇੰਗਲੈਂਡ 'ਚ ਧੁੰਮਾਂ ਪੈਣ ਭਾਈ ਸਾਡੇ ਖੂਹਾਂ ਪਰ ਕਿਹੜੀ ਕਿਹੜੀ ਬੂਟੀ ਲੱਭਣੀ ਬਾਤ ਹੋਇਆ ਸਮੇਤ ਤਾਂ ਲੱਸੀ ਕਿਸੇ ਭਾਈ ਕੁਛ ਕੀ ਪਖਾਣੇ।